0: ਲੱਗਦਾ ਆਪੀ ਸੇ ਚੱਕਾ ਕੱਢੋ ਬਿਲਕੁਲ ਫਰ ਫਰ ਕਰਾ ਮੱਲਾ ਫਰ ਜੋਈ ਨਮਸਕਾਰ
1: ਮੇਰੀ ਬੋਲ ਨਹੀਂ ਵੇ ਕੋ ਤੇ ਬੋਲ ਨਹੀਂ
0: ਸਾਡਾ ਦੇਰੀ ਬੰਦ ਲੋ ਤੁਮ ਜਾਵਾਂ ਨੂੰ ਤੁਮ ਜਾਵਾਂ ਨੂੰ ਕਾ ਤੁਮ ਜਾਣ ਫੜਾ ਹਰ ਜਿਵੇਂ ਬੋਲ ਨਾ ਤੁਸ ਪਾ ਦੋ